ਨਾਲ ਕੋਲ ਜਾਣਾ ਅੱਜ ਮੇਰਾ ਬਾਣੀਆਂ ਬਟਕ ਰਾਮ ਬਟਮ ਮੋੜੇ ਗਿਜ ਮੋੜੇ ਗੁਜ਼ਰ ਬਾਂਡਾ ਪੇਮਾਲ ਸ਼ਰੀਫ ਪਿਛੋੜਾ ਰਾਜਦਾਰੇ ਸ਼ਮਲਾਈ ਤਾਖੋੜ ਤਰਨ ਬਣਾ ਬਟੀਲਾ ਬਠਲ ਗਿਆਰਾ ਜਾਂ ਬੇੜਾ ਪਾਸ਼ਤੋ ਰਾਸ਼ਨ ਸਕਰਗਾ ਛੇਰਥੇ ਛੇਰ